0: ਖਟੂਆ ਰਬੂਆ ਰ ਖਟੂਆ ਨ ਖਟੂਆ
1: ਬਨ ਕੇ ਗੁਲਗੁਲੇ ਜਲ ਕੇ ਬੁਲਬੁਲੇ ਬਨ ਕੇ ਗੁਲਗੁਲੇ ਜਲ ਕੇ ਬੁਲਬੁਲੇ ਯਾਰ ਚੁਲਬੁਲੇ ਸੁਨ ਰੇ ਪਗਲੇ ਬੋਲੇ ਬਾਰ ਬਾਰ ਬੋਲੇ ਢੋਲੇ ਤੂੰ ਆਜ ਆਪਣੇ ਦਿਲ ਕੇ ਸਭ ਦਾਗ ਢੋਲੇ ਢੋਲੇ ਤੂੰ ਆਜ ਆਪਣੇ ਦਿਲ ਕੇ ਸਭ ਦਾਗ ਢੋਲੇ
0: ਢੋਲੇ ਤੂੰ ਢੋਲੇ ਤੂੰ